ਸੀ ਆਸ਼ਿਕ ਨਵਤ ਦਿਖਾਵੂ ਰੱਬ ਮੈਂ ਆਪਣੇ ਰਾਮ ਕੋ ਦਿਧਾ ਕੋ ਦਿਧਾ ਕੋ ਦਿਧਾ ਰੱਬ ਮੈਂ ਆਪਣੇ